0: ขอได้ก็วิ่งไปนี่นอนอีกไอ้ฮักโอบอตาแมวนุบอตาหนูแมวนุมีว่ากันเลยหมอนหมอนเจอร์ตีนตะกูลเสียวานักโบราณยูนิคลังเอ็ดนะอาวะเห็นวันนี้ฮักมันนะชาวนรกอาวะตะแกแมวนุวันตาวันที่นี
1: ่ย่ะทับไปเลยกี่ตีบันิดหายใจนะครับกันจีทับไปเลยวันนี้ก็สัมพันธ์สามัญอันตับไปที่สิรินทร์แอนด์แคทริงเซอร์วิสจัดการมาไปเลยจ้ะ
0: เอ๊ะว้าวทรอยก็ว่าอีฮักไปเหรอฮู้นะฮันตา
2: हजुर हरके सेवामा सम्पूर्ण नयाँ सामानको साथमा सदरमुकाम सरीकोटमा विवाह व्रतबन्ध सेमिनार सभा सम्मेलन उत्सव पिकनिक जस्ता विभिन्न कार्यक्रमका लागि हामीलाई सम्झनुहोस्। हामी आवश्यक परे भोजपति तथा शुभ कार्यका लागि अनुभवी तथा दक्ष कुक वेटर मसालजी उपलब्ध गराउँदछौ। यहाँ आवश्यक चाइनिज टेन्ट सायर कुर्सी भाँडाकुँडा कार्पेट म्युजिक सिस्टम बत्ती लगायतका सामानहरू भाडामा पाइनुका साथै हाफ तथा फुल क्याटरिङ पनि गरिन्छ।
3: ग्राहकको सन्तुष्टि नै हाम्रो सफलता। सम्पर्कको लागि कुमार श्रेष्ठ 9852428883 9842228883 र कृष्ण श्रेष्ठ 9864002041।
4: वैतेश्वर रेन्टल एन्ड क्याटरिङ सर्भिस चरिकोट दोलखा।
5: तपाईँ सुन्दै हुनुहुन्छ हाम्रो रेडियो 103.4 मेगाहर्ट्ज।